0: บัดบากเอกจิงทมูบัดกะท่องกะจงพีฮะกะบายเดบกะนิกะกัมกะจัมกะจงพีกะบะพีละเซงมันตะ
1: กะท่องเดต้นกงนกงนมารกุมบลาองนะดูเนมะบังละเอกเนสดังฮะกะสเนมอาร์พาวอาร์พวยกะบาละนังปันบะฮาวอาร์พูอาร์กะบังละเดบกิเทรนนิ่งงัมปาดัสนทุเอดูกะตากบะกันรอยเทนไรสุคิสกีฮะดูมตะกะมุดบังละสุทุฮีกะไดกะเวกะกัมงาดอนนิกะนิกะท่องยะกะบาการลงคุ้มกับวิกาคอมพานีกับไงอยู่อีบักินิกวิกิคอมพานีอมตั้งบันเบียงตั้งหาปอยิงปอเซมเทนไรบันไอคัมรู้วัดยากิวัยรู้คุ้มบาการลงมาตั้งงี้ลายอบันไอเบลากับตัวกันเนยชิสงี้อัศนีชิตายาวิกิปรามารจันติงาเครมันบาฮดินกับท่องยองการลงบาลากุ้มโนคุ้มโนคุ้มบาการลงปุระกับคัมกับไอโตยลาเดงลาเตรปุระเทนไรสักยานับตะกิคุนนับตะกิปรามารจันยากับบากินยอlem ka belaha po jong kene ka kambat ka wer ka thong ka long ba ngayo igum nem ba ngala perkhat ba menta ka deka pertai ki khun ngi pa skul ban ap ya ka kam sarkar ngala istam hadu kata kata ngala perkhat ba leng ba da kene ka kam yo le se i wei ar i khun ila ban tengi kene khinang kam penroi penroi bat nga shubu ba ka long kum ka jing sedang ba ki khun kin long ka kam na pata jong i hadin ba nda kila pendap ya kaจิงปุเล่กะตาเฮกะเดกะเวทองเฮกะบังบุ
0: กะแมนฮีโมบะเพียนปอยชักตากะทองกะบะผีทมุมยะกิตากิกัมกิบะบาคิจงพีบันเป็นรอยบันเป็นยาริกะกัมกะจัมกะจงพีบะระกะจุกะปอรุบันยาระบันไอกัมลังีกิเวรุมะชอบันเป็นกดกะเอกะบะผีดอนบันไอเมนซีมชิกิเวกิบะเซงเฮกะกัมละจองนาตับเดกิเบตรีกัมละจองกุมนุผีดอนบันไอเมนซีมิกิ
1: ฮะกะปอรบางะสดังกะมุดบางะปรคัดดังละสดังนะกัมฮะเองันเลกุมโนกะเยวงันเล็ดขะเองันดีประคัดกะตาตั้งบ้างำเชมเปิดสงับอยู่กิตากิบางาดอนกะตากะจิงประคัดกันกิบาลองกิจิงแอติเห็นไรงายาดอันดังละยาดกมุดงาเชมบะเพลงอันดังละยาดกิเลนติกิบุญยิกะบางาเดบันแหละกิบุญบะกิโนสังกัมกิบาละประชังละบันองคุมฮาโปชินอลาจองรุกิบาละเลทรานิ่งกิละบุญบะติเห็นไรกิละสดังปันประชังเตรกัมติกุมตานามาบะกิประคัดท่านยิกะจิงแอกุมตากมุดกิมยาชะพรังติงชูไอมซิมลัมกุมเนบาฮอจฮากะบังสดังยะกะโนกะโนกะกัมกุมุดปาคัมเดกะกะปาสุกกะลองฮีกะจิงเอฮะบังิปรคาเตนเรนดังิลายาจลายาจกุมุดบานินอมเปนสงับยิกิตากิจิงเอกะบังิสเนวฮะโปลากะมันซิมวังิปรคาดังิลายาจลายาจกะตาฮิงิเชมยิกิลัดกิเลนตีกัมดอนกะโนกะโนกะจิงเอติงชูไอมซิมบายิงกิจิงกิเวกินปรานอสังกัมลาจองมันตาเลยฮะปุ่มเคลียงกิลาบุญฮะดูคำคำบางียาคันดูยินักิเวกิเวกิดิสตริกรู้งาลาบุญสินงาเชยคันดูกิลาบุญฮะดูคำคำติดกิดอนกิปรานอสังกัมกิบละคำยาชะพรางบันยังารุกิดอนกิบละยาเคร่งคัดเคร่งรันกุมังารุกิดอนกิบังฮะปุ่มรุติงชูไอมันซิมบะกันงั้นเอ๋กมุดบะงินอมเปิดสังกับยี่กิตากิจิงเอ๋ยกับบางียอีนมาชิสันบางียาจันติบุญกิจิงยอีki kebangi iba kijing e telada ngina persingap e kata kemur ba kakam kaya ji
0: bli sibun ba ek tu kajing ai men siem jom ping ker men ba ki ba sngap ba sha skor ken yo men siem na kani kajing e kren bat pi ba kiru ken ang ki wa kakam ka jam ka jong ki ken ai ai phrang kum ba pi ru mata phla ki mo ka kam ka jam nga ai kubli ru e pi phila wan chek studio ban ye kren bat ngi ha ka be de ba kita ki kam ki jam ki ba phila seng ba phila tre pan kham tam e kum nu ba pi kan do ek ne ka prime bat ki jing e rap ki ba kum ki trainings bat kyu ki ba pi yo na ka ha ka ju ka poru ki ba kindang wan kita ki jing e rap e pi nga kit bok kit riang ru ba pi nang e kyu se prang ha ka ne ka kam ka jam ka jong pi ba pin la ban yo ya ka ta ka thong ka ba pi thmu ban kin tiu ban pan ya re ka kam ka jam ba ha ka ju ka poru ban la ban ai kam lang e kyu wei ru kum ju bless you bon ba
1: ka bless you bon pi no
0: Parlok nong sngap ketu mentan pilayo sngau ye kejing ye kren beri pa Armstrong shella iba nakish nong mau bidong iwe na ki nong seng kam la jong ha ke food processing ketu ngila poi ru shaka buku jong ni ke program ki sau sama iba menta ke jan miet ye ke ni ke program la wala mish pi ba la pen bet pen biang da ka farm bat home unit jong ka akash vani shillong tar ha domination biang ha kui ke por ku play pi baro ke ni ke dei ka akash vani shillong
2: ये देख कैसे
3: हैप्पी बर्थडे भाई
2: देखा हाँ मेरा फेवरेट कलर
3: हमेशा शॉपिंग
2: I know, Ma. But kharcha karne ki bhi yahi umar hai, right?
3: Saving karne ki bhi yahi umar hai.
4: I know, Pa. Save karo. Sahi jagah nivesh karo. Rakam par byaj milega. Jise fir se nivesh karne par byaj milta rahega.
2: I know, Na.
4: RBI kehta hai.
5: ये आकाशवाणी है। 12 साल विश्वास के, विकास के, जन कल्याण के विशेष श्रृंखला के अंतर्गत आज सुनिए सशक्तिकरण से समृद्धि की ओर बढ़ते भारत पर परिचर्चा। इसमें भाग ले रहे हैं वरिष्ठ पत्रकार नीलू रंजन और सर्जना शर्मा। परिचर्चा का संचालन कर रही हैं सोनू सूद।
6: 12 वर्षों के कार्यकाल में वर्तमान सरकार में प्रधानमंत्री नरेंद्र मोदी के नेतृत्व में सभी को भागीदार बनाकर राष्ट्र विकास का जो मूल मंत्र है, सबका साथ, सबका विकास, सबका प्रयास, सबका विश्वास, उसके तहत उन्होंने जो एक लक्ष्य रखा है 2047 तक एक विकसित राष्ट्र बनाने का भारत को, उसमें उन्होंने चार जो स्तंभ है उनकी पहचान की है, जिसे ज्ञान भी कहा जाता है, गरीब, युवा और अन्नदाता यानी कि हमारे किसान और नारियां। तो इन चारों जो वर्ग है उनके सशक्तिकरण पर सरकार ने लगातार बल दिया है। अगर हम हर बजट में देखें, जो भी प्रमुख संबोधन होता है प्रधानमंत्री जी का, उसमें इन वर्गों को सशक्त करने की बात की जाती है। और आज हमारे साथ सीनियर जर्नलिस्ट सर्जना शर्मा जी और नीलू रंजन जी जुड़े हैं। इनसे हम समझना चाहेंगे कि इन 12 वर्षों में जो ये चार वर्ग है, इनको सशक्त करके ऐसे जो देश को समृद्ध करने का सपना है उसको साकार करने की तरफ हम बढ़े हैं। सो आप दोनों का ही बहुत बहुत स्वागत कार्यक्रम।
7: थैंक यू सोनी जी, आपका भी बहुत बहुत धन्यवाद।
8: बहुत बहुत धन्यवाद।
6: सर्जना जी, सबसे पहले आपसे शुरू करते हैं, लेडीज फर्स्ट कहा जाता है, सो आपसे मैं महिलाओं की ही बात करना चाहूंगी। जिस तरह का विकास महिलाओं का हुआ है और जो सरकार का मूल मंत्र रहा है कि विमेन्स डेवलपमेंट से आगे बढ़कर हमें विमेन्स लेड डेवलपमेंट यानी महिलाओं के नेतृत्व में विकास जो है उसकी ओर बढ़ना है, हमें बताएं कि इन 12 वर्षों में कौन से ऐसे परिवर्तनकारी रिफॉर्म्स हैं जो महिलाओं के लिए लाए गए हैं जिनको आप सबसे महत्वपूर्ण मानती हैं।
7: सोनू जी देखिए, महिला जो है वो कोई भी परिवार है, परिवार की धुरी महिला है, और जो एक अच्छा परिवार है वो एक अच्छे समाज का और एक अच्छा समाज अच्छे राष्ट्र का निर्माण करता है। अगर महिला सशक्त है, अगर महिला समृद्ध, मेरा मतलब खाली पैसे से नहीं, और भी बहुत सारी चीजें होती है जिसको समावेशी विकास कहते हैं, अगर महिला उस तरह की